ਅਕਾਲ ਬਣਿਆ ਹੋਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਇਸ ਬਿੱਲ ਨੂੰ ਲੈ ਕੇ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਸੰਗਤ ਵਿਚ ਅਸਹਿਮਤੀ ਅਤੇ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਜਥੇਦਾਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਵਰਗੇ ਸੰਵੇਦਨਸ਼ੀਲ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨੂਾਂ ਦਸਿਆ ਕਿ ਇਸ ਦਿਸ਼ਾ ਵਿਚ ਪਹਿਲਾਂ ਵੀ ਕਈ ਕੋਸ਼ਿਸ਼ਾਂ ਹੋਈਆਂ ਪਰ ਉਹ ਸਫਲ ਨਹੀਂ ਹੋ ਸਕੀਆਂ। ਉਨੂਾਂ ਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ ਨਵਾਂ ਬਿੱਲ ਭਾਵੇਂ ਚੰਗੀ ਨੀਅਤ ਨਾਲ ਲਿਆਂਦਾ ਗਿਆ ਹੋਵੇ ਪਰ ਇਸ ਵਿਚ ਕੁਝ ਕਮੀਆਂ ਅਤੇ ਅਸਪਸ਼ਟਤਾਵਾਂ ਹਨ ਜਿਨ੍ਹਾਂ ਨੂੰ ਦੂਰ ਕਰਨਾ ਲਾਜ਼ਮੀ ਹੈ। ਗਿਆਨੀ ਗੁਰਬਚਨ ਸਿੰਘ ਨੇ ਸੁਝਾਅ ਦਿੱਤਾ ਹੈ ਕਿ ਇਸ ਕਾਨੂੰਨ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਚ ਜਥੇਦਾਰਾਂ ਧਾਰਮਿਕ ਆਗੂਆਂ ਅਤੇ ਪੰਥਕ ਨੁਮਾਇੰਦਿਆਂ ਦੇ ਨਾਲ ਬੈਠਕ ਕਰਕੇ ਵਿਸਥਾਰ ਨਾਲ ਚਰਚਾ ਹੋਣੀ ਚਾਹੀਦੀ ਹੈ। ਉਨੂਾਂ ਕਿਹਾ ਹੈ ਕਿ ਜੇ ਸਾਰੇ ਪੱਖ ਮਿਲ ਕੇ ਬੈਠ ਕੇ ਫੈਸਲਾ ਕਰਨਗੇ ਤਾਂ ਪੰਥ ਵਿਚ ਏਕਤਾ ਅਤੇ ਸਤਿਕਾਰ ਬਣਿਆ ਰਹੇਗਾ ਅਤੇ ਆਪਸੀ ਮਤਭੇਦ ਵੀ ਘੱਟ ਹੋਣਗੇ। ਸਾਬਕਾ ਜਥੇਦਾਰ ਨੇ ਧਾਰਮਿਕ ਮਾਮਲਿਆਂ ਵਿਚ ਸਰਕਾਰ ਦੀ ਵੱਧ ਰਹੀ ਦਖਲਅੰਦਾਜ਼ੀ ਤੇ ਵੀ ਚਿੰਤਾ ਜਤਾਈ ਹੈ। ਉਨੂਾਂ ਅਨੁਸਾਰ ਸਰਕਾਰ ਨੂੰ ਆਪਣੇ ਆਪ ਨੂੰ ਪ੍ਰਬੰਧਕੀ ਕਾਰਜਾਂ ਤੱਕ ਸੀਮਿਤ ਰੱਖਣਾ ਚਾਹੀਦੈ ਜਦੋਂ ਕਿ ਧਾਰਮਿਕ ਮਾਮਲਿਆਂ ਦਾ ਪ੍ਰਬੰਧਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀਆਂ ਸੰਸਥਾਵਾਂ ਦੁਆਰਾ ਕੀਤਾ ਜਾਣਾ ਚਾਹੀਦੈ। ਉਧਰ ਪੰਜਾਬ ਵਿਚ ਰਾਜ ਚੋਣ ਕਮਿਸ਼ਨ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਮਲੋਟ ਅਤੇ ਗਿੱਦੜਬਾਹਾ ਦੀਆਂ ਚੋਣਾਂ 26 ਮਈ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਜ਼ਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਬੰਚਾਲ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ। ਉਨੂਾਂ ਭਾਰਤੀ ਨਾਗਰਿਕ ਸੁਰੱਖਿਆ

ਸੰਹਿਤਾ 2023 ਦੀ ਧਾਰਾ 163 ਅਧੀਨ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਨਗਰ ਕੌਂਸਲਾਂ ਦੀ ਹਦੂਦ ਅੰਦਰ ਸਾਰੇ ਲਾਇਸੈਂਸੀਆਂ ਵੱਲੋਂ ਹਥਿਆਰ ਚੁੱਕ ਕੇ ਚੱਲਣ, ਜਨਤਕ ਥਾਵਾਂ ਜਾਂ ਸੋਸ਼ਲ ਮੀਡੀਆ ਤੇ ਹਥਿਆਰ ਦੀ ਪ੍ਰਦਰਸ਼ਨੀ ਨੁਮਾਇਸ਼ ਕਰਨ ਤੇ ਪੂਰਨ ਮਨਾਹੀ ਲਗਾ ਦਿੱਤੀ ਹੈ। ਉਧਰ ਪੰਜਾਬ ਵਿਚ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਇਕ ਵੱਡੀ ਸਾਜਿਸ਼ ਨੂੰ ਅੰਮ੍ਰਿਤਸਰ ਵਿਚ ਪੁਲਿਸ ਨੇ ਨਾਕਾਮ ਕਰ ਦਿੱਤਾ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਵਿਦੇਸ਼ਾਂ ਵਿਚ ਬੈਠੇ ਹੈਂਡਲਰਾਂ ਤੋਂ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਤਾਰ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਹੋਏ ਹਨ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਦੋ ਹੈਂਡ ਗ੍ਰੇਨੇਡ ਵੀ ਬਰਾਮਦ ਕੀਤੇ ਨੇ। ਇਨ੍ਹਾਂ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ। ਡੋਨਾਲਡ ਟਰੰਪ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਏ ਨੇ। ਇਕ ਤਾਜ਼ਾ ਰਿਪੋਰਟ ਵਿਚ ਖੁਲਾਸਾ ਹੋਇਆ ਕਿ ਟਰੰਪ ਜਾਂ ਉਨ੍ਹਾਂ ਦੇ ਸਲਾਹਕਾਰਾਂ ਨੇ ਇਸ ਸਾਲ ਦੇ ਪਹਿਲੇ 90 ਦਿਨਾਂ ਵਿਚ ਅਮਰੀਕੀ ਸ਼ੇਅਰ ਬਾਜ਼ਾਰ ਵਿਚ 3700 ਤੋਂ ਵੱਧ ਸਟਾਕ ਟਰੇਡ ਕੀਤਾ। ਇੰਨੀ ਵੱਡੀ ਗਿਣਤੀ ਵਿਚ ਕੀਤੇ ਗਏ ਸੌਦਿਆਂ ਨੇ ਵਾਲ ਸਟਰੀਟ ਦੇ ਦਿੱਗਜਾਂ ਨੂੰ ਹੈਰਾਨ ਕਰ ਦਿੱਤਾ ਹੈ ਤੇ ਹੁਣ ਉਹ ਇਸ ਨੂੰ ਲੈ ਕੇ ਵੱਡੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਸਾਲ 2026 ਦੇ ਪਹਿਲੇ 3 ਮਹੀਨਿਆਂ ਯਾਨੀ ਕਿ ਜਨਵਰੀ ਤੋਂ ਮਾਰਚ ਦੌਰਾਨ ਟਰੰਪ ਨੇ ਔਸਤਨ ਰੋਜ਼ਾਨਾ 40 ਤੋਂ ਵੱਧ ਸੌਦੇ ਕੀਤੇ। ਇਹ ਅੰਕੜਾ ਪਿਛਲੀ ਤਿਮਾਹੀ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਕਿਉਂਕਿ 2025 ਦੇ ਆਖਰੀ 3 ਮਹੀਨਿਆਂ ਵਿਚ ਸਿਰਫ 380 ਦੇ ਕਰੀਬ ਸੌਦੇ ਹੋਏ ਸਨ। ਇਨ੍ਹਾਂ ਸੌਦਿਆਂ ਵਿਚ ਅਮਰੀਕਾ ਦੀਆਂ ਵੱਡੀਆਂ ਆਈਟੀ ਵਿੱਤ, ਏਰੋਸਪੇਸ ਅਤੇ ਮੀਡੀਆ ਕੰਪਨੀਆਂ ਵਿਚ ਕਰੋੜਾਂ ਡਾਲਰਾਂ ਦਾ ਲੈਣ ਦੇਣ ਸ਼ਾਮਲ ਹੈ। ਰਿਪੋਰਟ ਮੁਤਾਬਕ ਟਰੰਪ ਨੇ NVIDIA, ਮਾਈਕਰੋਸਾਫਟ, ਬੋਇੰਗ, ਓਰੇਕਲ, ਕੋਸਟਕੋ ਵਰਗੀਆਂ ਕੰਪਨੀਆਂ ਵਿਚੋਂ ਹਰੇਕ ਵਿਚ ਘੱਟੋ ਘੱਟ 1 ਮਿਲੀਅਨ ਡਾਲਰ ਦੇ ਸ਼ੇਅਰ ਖਰੀਦੇ। ਸਭ ਤੋਂ ਵੱਡਾ ਲੈਣ ਦੇਣ 10 ਫਰਵਰੀ ਨੂੰ ਹੋਇਆ ਜਦੋਂ ਉਨ੍ਹਾਂ ਨੇ ਮਾਈਕਰੋਸਾਫਟ, ਮੈਟਾ ਅਤੇ ਐਮਾਜ਼ੋਨ ਵਿਚ 5 ਮਿਲੀਅਨ ਤੋਂ 25 ਮਿਲੀਅਨ ਅਮਰੀਕੀ ਡਾਲਰ ਤੱਕ ਦੀ ਹਿੱਸੇਦਾਰੀ ਵੇਚ ਦਿੱਤੀ ਸੀ। ਉਧਰ ਸੰਯੁਕਤ ਅਰਬ ਅਮੀਰਾਤ ਦੀ ਜੇ ਗੱਲ ਕਰੀਏ ਤਾਂ ਉਥੋਂ ਦੇ ਬਰਕਾ ਪ੍ਰਮਾਣੂ ਊਰਜਾ ਪਲਾਂਟ ਨੂੰ ਨਿਸ਼ਾਨਾ ਬਣਾਉਣ ਵਾਲੇ ਡਰੋਨ ਹਮਲੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ। UAE ਦੇ ਰੱਖਿਆ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਸਾਰੇ ਡਰੋਨ ਇਰਾਕੀ ਖੇਤਰ ਤੋਂ ਆਏ ਸਨ। ਰੱਖਿਆ ਮੰਤਰਾਲੇ ਦੇ ਇਸ ਐਲਾਨ ਤੋਂ ਬਾਅਦ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਐਤਵਾਰ ਨੂੰ ਹੋਏ ਇਸ ਹਮਲੇ ਪਿੱਛੇ ਈਰਾਨ ਸਮਰਥਿਤ ਸ਼ੀਆ ਮਿਲੀਸ਼ੀਆ ਦਾ ਹੱਥ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਮਿਲੀਸ਼ੀਆ ਸਮੂਹਾਂ ਨੇ ਪਹਿਲਾਂ ਵੀ ਖਾੜੀ ਅਰਬ ਦੇਸ਼ਾਂ ਨੂੰ ਨਿਸ਼ਾਨਾ ਬਣਾ ਕੇ ਡਰੋਨ ਹਮਲੇ ਕੀਤੇ ਸਨ। ਹਾਲਾਂਕਿ ਅਜੇ ਤੱਕ ਕਿਸੇ ਵੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਈਰਾਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਤੇ ਸ਼ੱਕ ਜਤਾਇਆ ਜਾ ਰਿਹੈ। ਇਸ ਦਾ ਮੁੱਖ ਕਾਰਨ ਹੋਰਮੁਜ਼ ਰਾਹ ਤੇ ਤੇਹਰਾਨ ਦਾ ਕੰਟਰੋਲ ਅਤੇ ਈਰਾਨ ਦੇ ਖਿਲਾਫ਼ ਅਮੀਰਾਤੀ ਅਧਿਕਾਰੀਆਂ ਦੀ ਤਿੱਖੀ ਬਿਆਨਬਾਜ਼ੀ ਹੈ। ਉਧਰ ਬੰਗਲਾਦੇਸ਼ ਦੇ ਚਟਗਾਂਵ ਵਿਚ ਸਥਿਤ ਭਾਰਤੀ ਸਹਾਇਕ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਮੰਗਲਵਾਰ ਨੂੰ ਸਥਾਨਕ ਪੁਲਿਸ ਨੇ ਚਟਗਾਂਵ ਦੀ ਕੁਲਸ਼ੀ ਇਲਾਕੇ ਵਿਚ ਸਥਿਤ ਭਾਰਤੀ ਦਫ਼ਤਰ ਚ ਇਕ ਭਾਰਤੀ ਨਾਗਰਿਕ ਦੀ ਲਾਸ਼ ਬਰਾਮਦ ਕੀਤੀ। ਮ੍ਰਿਤਕ ਦੀ ਪਛਾਣ 35 ਸਾਲਾ ਨਰਿੰਦਰ ਵਜੋਂ ਹੋਈ ਹੈ ਜੋ ਹਰਿਆਣਾ ਦਾ ਰਹਿਣ ਵਾਲਾ ਸੀ। ਤਾਂ ਹੁਣ ਤੱਕ ਦੀ ਅਹਿਮ ਖ਼ਬਰਾਂ ਵਿਚ ਬਸ ਇਨਾ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਮੇਲ ਆਈਡੀ ਹੈ briswani@briswani.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬ੍ਰਿਸਵਾਨੀ 101 FM। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤਕਲੀ ਦੀ ਇਜਾਜ਼ਤ, ਸਤਿ ਸ਼੍ਰੀ ਅਕਾਲ।

ਵੈਲਕਮ ਆਦਾਬ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀ ਬਰਸਾਨੀ ਵੰਸਰ ਵਾਰੇ ਐਮ ਤੇ ਜੀ ਆਰ ਚੇ ਸੰਦੇਸ਼ ਸ਼ਲਕ ਦੇ ਨਾਲ ਬਣ ਚੁੱਕੇ ਹੋ। ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਸੋਹਣਾ ਜਵੜਾ ਸ਼ੁਰੂ ਹੋ ਚੁੱਕਿਆ ਹੈ ਜੀ। ਤੇ ਇਹਨਾਂ ਗੱਲਾਂ ਨੂੰ ਅਸੀਂ ਲਗਾਉਣਾ ਪੰਜਾਬੀ ਗੀਤਾਂ ਦਾ ਤੜਕਾ। ਤੁਸੀਂ ਕੀ ਖਾਣਾ ਹੈ, ਤੁਸੀਂ ਜੁੜਨਾ ਹੈ ਸਾਡੇ ਨਾਲ ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦੋ। ਰੇਡੀ ਬਰਸਾਨੀ ਵੰਸਰ ਵਾਰੇ ਸਾਡਾ ਫੇਸਬੁੱਕ ਪੇਜ ਹੈ ਜੀ, ਤੇ ਬਰਸਾਨੀ ਐਟ ਬਰਸਾਨੀ ਡੋਟ ਕਾਮ ਸਾਡੀ ਈਮੇਲ ਆਈ ਡੀ ਹੈ। ਜ਼ਰੀਏ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਆਪਣਾ ਪਰ ਸਾਡੇ ਨਾਲ ਗੱਲਾਂ ਬਾਤਾਂ ਦੇਖੋ, ਜ਼ਰੂਰ ਜ਼ਰੂਰ ਕਰਦੇ ਰਿਹਾ ਕਰੋ, ਹੈ ਨਾ। ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ ਫਟਾਫਟ ਦੇ ਨਾਲ। ਤੇ ਮੈਂ ਬਸ ਹੁਣੇ ਵਾਪਿਸ ਆਉਂਦੀ ਹਾਂ, ਤੁਹਾਨੂੰ ਕੱਲਾ ਕਿਤੇ ਨਹੀਂ ਛੱਡ ਕੇ ਜਾਣਾ। ਇਹ ਗੀਤ ਤੁਹਾਨੂੰ ਸੁਣਾਉਣੀ ਹੈਗੀ ਹੈ ਮੈਂ, ਤੁਸੀਂ ਇਹਨਾਂ ਗੀਤਾਂ ਨੂੰ ਇੰਜੋਏ ਕਰੋ। ਮੈਂ ਹੁਣੇ ਵਾਪਿਸ

ਚਤੀ ਵੈਲਕਮ ਬੈਕ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀ ਬਰਸਵਾਨੀ ਵੰਸਨ ਉਹਨੇ ਤੇ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਦੇਖੋ ਬਾਲੀਵੁੱਡ ਦੇ ਵਿੱਚ ਨਾ ਇੱਕ ਅਦਾਕਾਰਾ ਅਜਿਹੀ ਹੈਗੀ ਹੈ ਜਿਸ ਨੂੰ ਕਦੇ ਕੋਈ ਭੁੱਲ ਹੀ ਨਹੀਂ ਸਕਦਾ ਬੇਸ਼ੱਕ ਉਹ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਹਮੇਸ਼ਾ ਜਦੋਂ ਵੀ ਸਕਰੀਨ ਤੇ ਆਉਂਦੀ ਹੈ ਨਾ ਤਾਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਦਿੰਦੀ ਹੈ ਨਾਮ ਹੈ ਸ਼੍ਰੀਦੇਵੀ ਸ਼੍ਰੀਦੇਵੀ ਨੇ ਨਾ ਬਹੁਤ ਛੋਟੀ ਉਮਰ ਵਿੱਚ ਐਕਟਿੰਗ ਦੀ ਦੁਨੀਆਂ ਵਿੱਚ ਕਦਮ ਰੱਖ ਲਿਆ ਸੀ ਆਪਣੇ ਕਰੀਅਰ ਦੇ ਦੌਰਾਨ ਸ਼੍ਰੀਦੇਵੀ ਨੇ ਸਦਮਾ ਨਗੀਨਾ ਚਾਰਨੀ ਇੰਗਲਿਸ਼ ਇੰਗਲਿਸ਼ ਮਿਸਟਰ ਇੰਡੀਆ ਜਾਂ ਜੁਦਾਈ ਚਾਲਬਾਜ਼ ਵਰਗੀਆਂ ਕਈ ਯਾਦਗਾਰ ਫਿਲਮਾਂ ਕੀਤੀਆਂ ਜਿਨ੍ਹਾਂ ਤੋਂ ਉਹਨਾਂ ਨੂੰ ਵੱਖਰੀ ਪਹਿਚਾਣ ਮਿਲੀ ਤਾਂ ਮੈਂ ਸੋਚਿਆ ਕਿ ਅੱਜ ਸ਼੍ਰੀਦੇਵੀ ਦੀਆਂ ਕੁਝ ਫਿਲਮਾਂ ਬਾਰੇ ਗੱਲ ਕਰੀਏ ਪਰ ਉਹਨਾਂ ਫਿਲਮਾਂ ਬਾਰੇ ਨਹੀਂ ਜਿਨ੍ਹਾਂ ਦੇ ਕਰਕੇ ਉਹ ਫੇਮਸ ਹੋਈ ਕਿਉਂਕਿ ਉਹ ਫਿਲਮਾਂ ਤਾਂ ਸਭ ਨੂੰ ਪਤਾ ਹੀ ਹੈਗੀਆਂ ਨੇ ਜ਼ੁਬਾਨ ਤੇ ਰਹਿੰਦੀਆਂ ਨੇ ਨਾ ਜਿਵੇਂ ਮਿਸਟਰ ਇੰਡੀਆ ਹੋ ਗਈ ਚਾਲਬਾਜ਼ ਹੋ ਗਈ ਇਹਨਾਂ ਨੂੰ ਕਿਵੇਂ ਭੁੱਲ ਸਕਦਾ ਹੈ ਕੋਈ ਹਾਂ ਉਹਨਾਂ ਫਿਲਮਾਂ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਸ਼੍ਰੀਦੇਵੀ ਨੇ ਰਿਜੈਕਟ ਕਰ ਦਿੱਤਾ ਸੀਗਾ ਦੱਸ ਦਿਓ ਤੁਸੀਂ ਹੈਰਾਨ ਰਹਿ ਜਾਓਗੇ ਜੇ ਤੁਸੀਂ ਉਹਨਾਂ ਫਿਲਮਾਂ ਬਾਰੇ ਜਾਣੋਗੇ ਤਾਂ ਕਰਦੀ ਹਾਂ ਤੁਹਾਨੂੰ ਹੈਰਾਨ ਪਰ ਪਹਿਲਾਂ ਸੁਣੋ ਗੀਤ

0: ਕੰਟੇਨਰਸ ਫੋਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫੋਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਮੈਂ ਚਾਹਤੀ ਹੂੰ ਇਸ ਬਾਰ ਫੰਕਸ਼ਨ ਮੇਂ ਬੈਸਟ ਜੁਲਰੀ ਮੈਂ ਹੀ ਪਹਿਨੂੰ, ਪਰ ਕਹਾਂ ਸੇ ਖਰੀਦੂ ਪਤਾ ਹੀ ਨਹੀਂ। I'm so confused.
2: अरे इसमें कंफ्यूजन क्या? प्रिंस ज्वेलर्स ब्रिस्बेन क्वींसलैंड में, जो गोल्ड और डायमंड ज्वेलरी के स्पेशलिस्ट हैं। दे आर इन बिजनेस सिंस 1992। यहाँ अवेलेबल हैं डायमंड नेकलेसेस, बैंगल्स, रिंग्स, इयररिंग्स, गोल्ड एंड सिल्वर कॉइन्स। साथ ही ज्वेलरी और वॉच रिपेयर भी होती है।
1: Wow, तो मेरी प्रॉब्लम सॉल्व। पर एड्रेस?
2: At Shop 9B, Sunnybank Hills Shopping Town, corner of Kurlam and 661 Crompton Road, Sunnybank Hills, Queensland 4109. For all your jewelry needs, contact 3273-7365. That's 3273-7365. Or email princejewelers@bigpond.com. Family business built on trust.

ਹੈਲੋ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਰਸਾਨੀ ਵੰਸਨ ਓਆਰਐਮ ਤੇ ਜੀ ਆਰਜੇ ਸੰਦੇਸ਼ ਦੇ ਨਾਲ ਤੁਸੀਂ ਬਣੇ ਹੋਏ ਹੋ। ਇਸ ਲਿਸਟ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਕਿਹੜਾ ਆਉਂਦਾ ਹੈਗਾ? ਕਿਹੜੀ ਲਿਸਟ? ਉਹੀ ਲਿਸਟ ਕਿ ਸ਼੍ਰੀਦੇਵੀ ਨੇ ਕਿਹੜੀਆਂ ਕਿਹੜੀਆਂ ਫਿਲਮਾਂ ਰਿਜੈਕਟ ਕੀਤੀਆਂ ਨੇ, ਤਾਂ ਉਹ ਲਿਸਟ ਦੱਸ ਰਹੀ ਹਾਂ ਮੈਂ। ਤਾਂ ਇਸ ਰਿਪੋਰਟਸ ਦੇ ਵਿੱਚ, ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਨਾਮ ਬਾਹੂਬਲੀ ਆਉਂਦਾ। ਰਿਪੋਰਟਸ ਮੇਰੇ ਮੂੰਹ ਚੋਂ ਤਾਂ ਨਿਕਲਿਆ ਕਿਉਂਕਿ ਰਿਪੋਰਟਸ ਦੇ ਆਧਾਰ ਤੇ ਤਾਂ ਸਾਰੀ ਗੱਲ ਕਰਨੀ ਹੈਗੀ ਆ। ਤਾਂ ਦੇਖੋ, ਮੀਡੀਆ ਰਿਪੋਰਟਸ ਦੀ ਜੇ ਮੰਨੀਏ, ਬਹੁਤ ਸਾਰੇ ਲੋਕ ਵੈਸੇ ਮੀਡੀਆ ਦੀਆਂ ਗੱਲਾਂ ਨੂੰ ਸੱਚ ਨਹੀਂ ਮੰਨਦੇ, ਪਰ ਬਹੁਤ ਸਾਰੀਆਂ ਉਦਾਂ ਹੀ ਨਹੀਂ ਕਰਦੇ ਹੁੰਦੇ, ਸੱਚ ਹੁੰਦੀਆਂ ਨੇ। ਤਾਂ ਦੇਖੋ, ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਸ਼੍ਰੀਦੇਵੀ ਨੂੰ ਫਿਲਮ ਬਾਹੂਬਲੀ ਵਿੱਚ ਸ਼ਿਵਗਾਮਿਨੀ ਦਾ ਰੋਲ ਆਫਰ ਹੋਇਆ ਸੀ। ਸ਼ਿਵਗਾਮਿਨੀ ਦਾ ਰੋਲ ਤਾਂ ਸਭ ਨੂੰ ਯਾਦ ਆ ਨਾ, ਬਾਹੂਬਲੀ ਦੇ ਵਿੱਚ ਮੋਸਟ ਇੰਪੋਰਟੈਂਟ ਰੋਲ, ਬਾਹੂਬਲੀ ਦੀ ਮਾਂ ਦਾ ਰੋਲ। ਪਰ ਉਹਨਾਂ ਨੇ ਇਸ ਨੂੰ ਮਨਾ ਕਰ ਦਿੱਤਾ ਸੀ ਤੇ ਇਹ ਕਿਰਦਾਰ ਰਾਮਿਆ ਕ੍ਰਿਸ਼ਨਨ ਦੀ ਝੋਲੀ ਵਿੱਚ ਪਿਆ ਸੀਗਾ। ਹੈ ਨਾ, ਬਹੁਤ ਹੀ ਸਟਰੋਂਗ ਤੇ ਬਹੁਤ ਹੀ ਸੋਹਣਾ, ਤੇ ਹੈਰਾਨੀ ਹੁੰਦੀ ਹੈ ਨਾ ਕਿ ਸ਼੍ਰੀਦੇਵੀ ਨੇ ਕਿਵੇਂ ਮਨਾ ਕਰਤਾ ਸੀ ਇਸ ਰੋਲ ਦੇ ਲਈ।

ਜੀ ਤਾਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਨ ਉਹ ਆ ਰਹੇ ਤੇ ਜੀ ਆਰਜੇ ਸੰਦੇਸ਼ ਅਲਗ ਦੇ ਨਾਲ ਸੇ ਬਣੇ ਹੋਏ ਅਮਿਤਾਭ ਬੱਚਨ ਦੇ ਨਾਲ ਸ਼੍ਰੀਦੇਵੀ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ। ਦੇਖੋ ਸਵਾਲ ਤੁਹਾਡੇ ਲਈ ਫਿਰ ਮੈਂ ਇਹੀ ਛੱਡ ਦਿੰਦੀ ਹਾਂ ਕਿ ਤੁਸੀਂ ਦੱਸੋ ਕਿ ਅਮਿਤਾਭ ਬੱਚਨ ਦੇ ਨਾਲ ਕਿਹੜੀਆਂ ਕਿਹੜੀਆਂ ਫਿਲਮਾਂ ਹੈਗੀਆਂ ਨੇ ਜਿਹੜੀਆਂ ਉਹ ਸ਼੍ਰੀਦੇਵੀ ਨੇ ਕੀਤੀਆਂ ਜਾਂ ਕਿਹੜੀ ਸਭ ਤੋਂ ਜ਼ਿਆਦਾ ਹਿੱਟ ਰਹੀ ਹੈ, ਦੱਸੋ ਦੱਸੋ ਤੁਸੀਂ ਜਵਾਬ ਦਿਓ। ਰੇਡੀ ਬਰਸੋਨੀ ਵਨਸਰ ਉਹ ਨੇ ਸਾਡੇ ਫੇਸਬੁੱਕ ਪੇਜ ਹੈ ਬਰਸੋਨੀ ਬਰਸੋਨੀ ਡੋਟ ਕੋਮ ਸਾਡੀ ਈਮੇਲ ਆਈ ਡੀ ਹੈ, ਕੋਈ ਵੀ ਜ਼ਰੀਆ ਅਪਣਾ ਕੇ ਜਵਾਬ ਦਿਓ। ਤੇ ਮੈਂ ਹੁਣ ਇਸ ਨਾਲ ਜੁੜੀ ਹੋਈ ਅਗਲੀ ਫਿਲਮ ਦਾ ਨਾਮ ਦੱਸ ਦਿੰਦੀ ਹਾਂ ਜਿਹੜੀ ਸ਼੍ਰੀਦੇਵੀ ਨੇ ਰਿਜੈਕਟ ਕੀਤੀ ਤਾਂ ਉਹ ਫਿਲਮ ਸੀ ਮੁਹੱਬਤੇ। ਜੀ ਹਾਂ, ਮੇਕਰਸ ਇਸ ਮੂਵੀ ਵਿੱਚ ਅਮਿਤਾਭ ਬੱਚਨ ਦੇ ਓਪੋਜ਼ਿਟ ਸ਼੍ਰੀਦੇਵੀ ਨੂੰ ਲੈਣਾ ਚਾਹੁੰਦੇ ਸੀ ਪਰ ਉਹਨਾਂ ਨੇ ਉਸਨੂੰ ਕਰਨ ਤੋਂ ਮਨਾ ਕਰ ਦਿੱਤਾ ਸੀ। ਇਸ ਫਿਲਮ ਨੂੰ ਵੀ ਕਰਤੀ ਸੀ ਕੋਰੀਨਾ, ਬਾਅਦ ਵਿੱਚ ਇਹ ਕਿਰਦਾਰ ਹੀ ਫਿਲਮ ਤੋਂ ਹਟਾ ਦਿੱਤਾ ਗਿਆ। ਕਿਸੇ ਨੇ ਇਹ ਰੋਲ ਕੀਤਾ ਹੀ ਨਹੀਂ।

0: ਮਿਕਸਿੰਗ ਇਨ ਦ ਹਾਊਸ।
1: ਹਾਂਜੀ, ਵੇਲਾ ਤਾਂ ਹੋ ਚੁੱਕਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਤੁਹਾਨੂੰ ਟਾਟਾ ਬਾਏ ਬਾਏ ਕਹਿਣ ਦਾ। ਪਰ ਦੇਖੋ ਹੁਣ ਲਾਸਟ ਬਟ ਨੋਟ ਲੀਸਟ ਇੱਕ ਫਿਲਮ ਤੁਹਾਨੂੰ ਦੱਸਣੀ ਹੈਗੀ ਹੈ, ਜਿਹੜੀ ਸ਼੍ਰੀਦੇਵੀ ਨੇ ਰਿਜੈਕਟ ਕੀਤੀ ਸੀ। ਤੇ ਉਸ ਫਿਲਮ ਜੀ ਬਹੁਤ ਹੀ ਖੂਬਸੂਰਤ ਜੀ ਫਿਲਮ ਬੇਟਾ। ਜੀ ਹਾਂ, ਇਸ ਮੂਵੀ ਦੇ ਲਈ ਮੇਕਰਸ ਦੀ ਪਹਿਲੀ ਪਸੰਦ ਸ਼੍ਰੀਦੇਵੀ ਸੀ। ਸ਼੍ਰੀਦੇਵੀ ਨੇ ਜਦੋਂ ਮਨਾ ਕਰਤਾ ਸੀ ਨਾ, ਤਾਂ ਬਾਅਦ ਦੇ ਵਿੱਚ ਇਸ ਫਿਲਮ ਦੇ ਵਿੱਚ ਮਾਧੁਰੀ ਦੀਕਸ਼ਿਤ ਨੂੰ ਕਾਸਟ ਕੀਤਾ ਗਿਆ ਸੀ ਤੇ ਉਹਨਾਂ ਦੇ ਹਿੱਸੇ ਚਲੇ ਗਏ। ਤੇ ਉਹਨਾਂ ਦੀ ਜੋੜੀ ਅਨਿਲ ਕਪੂਰ ਦੇ ਨਾਲ ਹਿੱਟ ਵੀ ਸਾਬਿਤ ਹੋਈ, ਕਿਉਂਕਿ ਇਸ ਤੋਂ ਪਹਿਲਾਂ ਤੱਕ ਤਾਂ ਅਨਿਲ ਕਪੂਰ ਦੇ ਨਾਲ ਜੋੜੀ ਹੈਗੀ ਹੈ ਜਿਹੜੀ, ਉਹ ਸ਼੍ਰੀਦੇਵੀ ਦੀ ਕਾਫੀ ਜ਼ਿਆਦਾ ਪਸੰਦ ਕੀਤੀ ਜਾਂਦੀ ਸੀਗੀ। ਤੇ ਦੇਖੋ ਇਹ ਸਾਰੀਆਂ ਫਿਲਮਾਂ ਹੈਗੀਆਂ ਨੇ ਜਿਹੜੀਆਂ ਸ਼੍ਰੀਦੇਵੀ ਨੇ ਰਿਜੈਕਟ ਕਰਤੀਆਂ। ਹੁਣ ਤੁਸੀਂ ਇੰਝ ਕਰੋ ਕਿ ਦੱਸੋ ਕਿ ਕਿਹੜੀ ਫਿਲਮ ਤੁਸੀਂ ਚਾਹੁੰਦੇ ਹੋ, ਜਾਂ ਤੁਹਾਨੂੰ ਲੱਗਦਾ ਹੈ ਕਿ ਕਾਸ਼ ਇਹ ਫਿਲਮ ਦੇ ਵਿੱਚ ਸ਼੍ਰੀਦੇਵੀ ਨੂੰ ਕਾਸਟ ਕੀਤਾ ਜਾਂਦਾ ਤਾਂ ਇਹ ਫਿਲਮ ਬਹੁਤ ਜ਼ਿਆਦਾ ਸੋਹਣੀ ਹੋਣੀ ਸੀ, ਹੈ ਨਾ? ਦੱਸੋ ਦੱਸੋ ਫਟਾਫਟ ਦੇ ਨਾਲ। ਰੇਡੀਓ ਬ੍ਰਿਸੋਨੀ ਵਨ ਸਨ ਓਨ ਐਮ ਸਾਡਾ ਫੇਸਬੁੱਕ ਪੇਜ ਹੈ, ਜਿਹਦੇ ਬ੍ਰਿਸੋਨੀ ਬ੍ਰਿਸੋਨੀ ਡੋਟ ਕੋਮ ਸਾਡੀ ਈਮੇਲ ਆਈ ਡੀ ਹੈ। ਜ਼ਰੀਏ ਜਿਹੜਾ ਵੀ ਅਪਣਾਉਣਾ ਹੋ ਅਪਣਾਓ, ਸਾਡੇ ਨਾਲ ਗੱਲਾਂ ਬਾਤਾਂ ਜ਼ਰੂਰ ਕਰਦੇ ਰਿਹਾ ਕਰੋ, ਹੈ ਨਾ? ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰੋ। ਬਾਕੀ ਮੈਂ ਤਾਂ ਇਹੀ ਕਹਿਣਾ ਹੈ ਜੀ ਕਿ ਆਪਣਾ ਬਹੁਤ ਬਹੁਤ ਖਿਆਲ ਰੱਖੋ, ਕੱਲ੍ਹ ਮਿਲਦੇ ਹਾਂ, ਕਰਦੇ ਮੁਲਾਕਾਤ, ਸਤਿ ਸ਼੍ਰੀ ਅਕਾਲ।

0: ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਮੈਂ ਚਾਹਤੀ ਹੂੰ ਇਸ ਬਾਰ ਫੰਕਸ਼ਨ ਮੇਂ ਬੈਸਟ ਜੁਲਰੀ ਮੈਂ ਹੀ ਪਹਿਨੂੰ, ਪਰ ਕਹਾਂ ਸੇ ਖਰੀਦੂੰ ਪਤਾ ਹੀ ਨਹੀਂ। I am so confused.
2: अरे इसमें कंफ्यूजन क्या? प्रिंस ज्वेलर्स ब्रिस्बेन क्वींसलैंड में, जो गोल्ड और डायमंड ज्वेलरी के स्पेशलिस्ट हैं। दे आर इन बिजनेस सिंस 1992। यहाँ अवेलेबल हैं डायमंड नेकलेसेस, बैंगल्स, रिंग्स, इयररिंग्स, गोल्ड एंड सिल्वर कॉइन्स, साथ ही ज्वेलरी और वॉच रिपेयर भी होती है।
1: वाओ, तो मेरी प्रॉब्लम सॉल्व। पर एड्रेस?
2: एट शॉप 9B, सनी बैंक हिल्स शॉपिंग टाउन, कॉर्नर ऑफ कर्लम एंड 661 क्रॉम्पटन रोड, सनी बैंक हिल्स, क्वींसलैंड 4109। फॉर ऑल योर ज्वेलरी नीड्स कॉन्टैक्ट 3273-7365, दैट्स 3273-7365, और ईमेल prince jewelers@bigpond.com। फैमिली बिजनेस बिल्ट ऑन ट्रस्ट।

ਨਾਲ ਬਣਿਆ ਹੋਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਇਸ ਬਿੱਲ ਨੂੰ ਲੈ ਕੇ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਸੰਗਤ ਵਿਚ ਅਸਹਿਮਤੀ ਅਤੇ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਜਥੇਦਾਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਵਰਗੇ ਸੰਵੇਦਨਸ਼ੀਲ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨੂਾਂ ਦਸਿਆ ਕਿ ਇਸ ਦਿਸ਼ਾ ਵਿਚ ਪਹਿਲਾਂ ਵੀ ਕਈ ਕੋਸ਼ਿਸ਼ਾਂ ਹੋਈਆਂ ਪਰ ਉਹ ਸਫਲ ਨਹੀਂ ਹੋ ਸਕੀਆਂ। ਉਨੂਾਂ ਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ ਨਵਾਂ ਬਿੱਲ ਭਾਵੇਂ ਚੰਗੀ ਨੀਅਤ ਨਾਲ ਲਿਆਂਦਾ ਗਿਆ ਹੋਵੇ ਪਰ ਇਸ ਵਿਚ ਕੁਝ ਕਮੀਆਂ ਅਤੇ ਅਸਪਸ਼ਟਤਾਵਾਂ ਹਨ ਜਿਨ੍ਹਾਂ ਨੂੰ ਦੂਰ ਕਰਨਾ ਲਾਜ਼ਮੀ ਹੈ। ਗਿਆਨੀ ਗੁਰਬਚਨ ਸਿੰਘ ਨੇ ਸੁਝਾਅ ਦਿੱਤਾ ਹੈ ਕਿ ਇਸ ਕਾਨੂੰਨ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਚ ਜਥੇਦਾਰਾਂ ਧਾਰਮਿਕ ਆਗੂਆਂ ਅਤੇ ਪੰਥਕ ਨੁਮਾਇੰਦਿਆਂ ਦੇ ਨਾਲ ਬੈਠਕ ਕਰਕੇ ਵਿਸਥਾਰ ਨਾਲ ਚਰਚਾ ਹੋਣੀ ਚਾਹੀਦੀ ਹੈ। ਉਨੂਾਂ ਕਿਹਾ ਹੈ ਕਿ ਜੇ ਸਾਰੇ ਪੱਖ ਮਿਲ ਕੇ ਬੈਠ ਕੇ ਫੈਸਲਾ ਕਰਨਗੇ ਤਾਂ ਪੰਥ ਵਿਚ ਏਕਤਾ ਅਤੇ ਸਤਿਕਾਰ ਬਣਿਆ ਰਹੇਗਾ ਅਤੇ ਆਪਸੀ ਮਤਭੇਦ ਵੀ ਘੱਟ ਹੋਣਗੇ। ਸਾਬਕਾ ਜਥੇਦਾਰ ਨੇ ਧਾਰਮਿਕ ਮਾਮਲਿਆਂ ਵਿਚ ਸਰਕਾਰ ਦੀ ਵੱਧ ਰਹੀ ਦਖਲਅੰਦਾਜ਼ੀ ਤੇ ਵੀ ਚਿੰਤਾ ਜਤਾਈ ਹੈ। ਉਨੂਾਂ ਅਨੁਸਾਰ ਸਰਕਾਰ ਨੂੰ ਆਪਣੇ ਆਪ ਨੂੰ ਪ੍ਰਬੰਧਕੀ ਕਾਰਜਾਂ ਤੱਕ ਸੀਮਿਤ ਰੱਖਣਾ ਚਾਹੀਦੈ ਜਦੋਂ ਕਿ ਧਾਰਮਿਕ ਮਾਮਲਿਆਂ ਦਾ ਪ੍ਰਬੰਧਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀਆਂ ਸੰਸਥਾਵਾਂ ਦੁਆਰਾ ਕੀਤਾ ਜਾਣਾ ਚਾਹੀਦੈ। ਉਧਰ ਪੰਜਾਬ ਵਿਚ ਰਾਜ ਚੋਣ ਕਮਿਸ਼ਨ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਮਲੋਟ ਅਤੇ ਗਿੱਦੜਬਾਹਾ ਦੀਆਂ ਚੋਣਾਂ 26 ਮਈ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਜ਼ਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਬੰਚਾਲ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ। ਉਨੂਾਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਨਗਰ ਕੌਂਸਲਾਂ ਦੀ ਹਦੂਦ ਅੰਦਰ ਸਾਰੇ ਲਾਇਸੈਂਸੀਆਂ ਵੱਲੋਂ ਹਥਿਆਰ ਚੁੱਕ ਕੇ ਚੱਲਣ, ਜਨਤਕ ਥਾਵਾਂ ਜਾਂ ਸੋਸ਼ਲ ਮੀਡੀਆ ਤੇ ਹਥਿਆਰ ਦੀ ਪ੍ਰਦਰਸ਼ਨੀ ਨੁਮਾਇਸ਼ ਕਰਨ ਤੇ ਪੂਰਨ ਮਨਾਹੀ ਲਗਾ ਦਿੱਤੀ ਹੈ। ਉਧਰ ਪੰਜਾਬ ਵਿਚ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਇਕ ਵੱਡੀ ਸਾਜਿਸ਼ ਨੂੰ ਅੰਮ੍ਰਿਤਸਰ ਵਿਚ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਵਿਦੇਸ਼ਾਂ ਵਿਚ ਬੈਠੇ ਹੈਂਡਲਰਾਂ ਤੋਂ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੇ ਤਾਰ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਹੋਏ ਹਨ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ਵਿਚ ਦੋ ਹੈਂਡ ਗ੍ਰੇਨੇਡ ਵੀ ਬਰਾਮਦ ਕੀਤੇ ਨੇ। ਇਨ੍ਹਾਂ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ। ਡੋਨਾਲਡ ਟਰੰਪ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਏ ਨੇ। ਇਕ ਤਾਜ਼ਾ ਰਿਪੋਰਟ ਵਿਚ ਖੁਲਾਸਾ ਹੋਇਆ ਕਿ ਟਰੰਪ ਜਾਂ ਉਨ੍ਹਾਂ ਦੇ ਸਲਾਹਕਾਰਾਂ ਨੇ ਇਸ ਸਾਲ ਦੇ ਪਹਿਲੇ 90 ਦਿਨਾਂ ਵਿਚ ਅਮਰੀਕੀ ਸ਼ੇਅਰ ਬਾਜ਼ਾਰ ਵਿਚ 3700 ਤੋਂ ਵੱਧ ਸਟਾਕ ਟਰੇਡ ਕੀਤਾ। ਇੰਨੀ ਵੱਡੀ ਗਿਣਤੀ ਵਿਚ ਕੀਤੇ ਗਏ ਸੌਦਿਆਂ ਨੇ ਵਾਲ ਸਟਰੀਟ ਦੇ ਦਿੱਗਜਾਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਹੁਣ ਉਹ ਇਸ ਨੂੰ ਲੈ ਕੇ ਵੱਡੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਸਾਲ 2026 ਦੇ ਪਹਿਲੇ 3 ਮਹੀਨਿਆਂ ਯਾਨੀ ਕਿ ਜਨਵਰੀ ਤੋਂ ਮਾਰਚ ਦੌਰਾਨ ਟਰੰਪ ਨੇ ਔਸਤਨ ਰੋਜ਼ਾਨਾ 40 ਤੋਂ ਵੱਧ ਸੌਦੇ ਕੀਤੇ। ਇਹ ਅੰਕੜਾ ਪਿਛਲੀ ਤਿਮਾਹੀ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਕਿਉਂਕਿ 2025 ਦੇ ਆਖਰੀ 3 ਮਹੀਨਿਆਂ ਵਿਚ ਸਿਰਫ 380 ਦੇ ਕਰੀਬ ਸੌਦੇ ਹੋਏ ਸਨ। ਇਨ੍ਹਾਂ ਸੌਦਿਆਂ ਵਿਚ ਅਮਰੀਕਾ ਦੀਆਂ ਵੱਡੀਆਂ ਆਈਟੀ ਵਿੱਤ, ਏਰੋਸਪੇਸ ਅਤੇ ਮੀਡੀਆ ਕੰਪਨੀਆਂ ਵਿਚ ਕਰੋੜਾਂ ਡਾਲਰਾਂ ਦਾ ਲੈਣ ਦੇਣ ਸ਼ਾਮਲ ਹੈ। ਰਿਪੋਰਟ ਮੁਤਾਬਕ ਟਰੰਪ ਨੇ NVIDIA, ਮਾਈਕਰੋਸਾਫਟ, ਬੋਇੰਗ, ਓਰੇਕਲ, ਕੋਸਟਕੋ ਵਰਗੀਆਂ ਕੰਪਨੀਆਂ ਵਿਚੋਂ ਹਰੇਕ ਵਿਚ ਘੱਟੋ ਘੱਟ 1 ਮਿਲੀਅਨ ਡਾਲਰ ਦੇ ਸ਼ੇਅਰ ਖਰੀਦੇ। ਸਭ ਤੋਂ ਵੱਡਾ ਲੈਣ ਦੇਣ 10 ਫਰਵਰੀ ਨੂੰ ਹੋਇਆ।

हेलो वेलकम आदाब जी सत श्रीकाल जी। ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀ ਬਸਵਾਨੀ ਵਨਸਨ ਵਾਰੇਮ ਤੇ ਜੀ ਆਪ ਜੀ ਸੰਦੇਸ਼ ਸ਼ਲਕ ਦੇ ਨਾਲ ਸੀ ਬਣ ਚੁੱਕੇ ਹੋ। ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਸੋਹਣਾ ਜਵੜਾ ਸ਼ੁਰੂ ਹੋ ਚੁੱਕਿਆ ਜੀ ਤੇ ਇਹਨਾਂ ਗੱਲਾਂ ਨੂੰ ਅਸੀਂ ਲਗਾਉਣਾ ਪੰਜਾਬੀ ਗੀਤਾਂ ਦਾ ਤੜਕਾ। ਤੁਸੀਂ ਕੀ ਖਾਣਾ ਹੈ ਤੁਸੀਂ ਜੁੜਨਾ ਹੈ ਸਾਡੇ ਨਾਲ ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ। ਰੇਡੀ ਬਸਵਾਨੀ ਵਨਸਨ ਵਾਰੇਮ ਸਾਡਾ ਫੇਸਬੁੱਕ ਪੇਜ ਹੈ ਜੀ ਤੇ bisawani@bisawani.com ਸਾਡੀ ਈਮੇਲ ਆਈ ਡੀ ਹੈ ਜ਼ਰੀਏ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਆਪਣਾ ਨਾਲ ਪਰ ਸਾਡੇ ਨਾਲ ਗੱਲਾਂ ਬਾਤਾਂ ਦੇਖੋ ਜ਼ਰੂਰ ਜ਼ਰੂਰ ਕਰਦੇ ਰਿਹਾ ਕਰੋ ਹੈਨਾ ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ ਫਟਾਫਟ ਦੇ ਨਾਲ। ਤੇ ਮੈਂ ਬਸ ਹੁਣੇ ਵਾਪਸ ਆਉਂਦੀ ਹਾਂ ਤੁਹਾਨੂੰ ਕੱਲਾ ਕਿਤੇ ਨਹੀਂ ਛੱਡ ਕੇ ਜਾਣਾ ਇਹ ਗੀਤ ਤੁਹਾਨੂੰ ਸੁਣਾਉਣੀ ਹੈਗੀ ਆ ਮੈਂ ਤੁਸੀਂ ਇਹਨਾਂ ਗੀਤਾਂ ਨੂੰ ਇੰਜੋਏ ਕਰੋ ਮੈਂ ਹੁਣੇ ਵਾਪਸ ਆਈ।

ਬਾਲੀਵੁੱਡ ਦੇ ਵਿੱਚ ਨਾ ਇੱਕ ਅਦਾਕਾਰਾ ਅਜਿਹੀ ਹੈਗੀ ਹੈ ਜਿਸ ਨੂੰ ਕਦੇ ਕੋਈ ਭੁੱਲ ਹੀ ਨਹੀਂ ਸਕਦਾ। ਬੇਸ਼ੱਕ ਉਹ ਅੱਜ ਸਾਡੇ ਵਿਚਕਾਰ ਨਹੀਂ ਹੈ, ਪਰ ਹਮੇਸ਼ਾ ਜਦੋਂ ਵੀ ਸਕਰੀਨ ਤੇ ਆਉਂਦੀ ਹੈ ਨਾ ਤਾਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਦਿੰਦੀ ਹੈ। ਨਾਮ ਹੈ ਸ਼੍ਰੀਦੇਵੀ। ਸ਼੍ਰੀਦੇਵੀ ਨੇ ਨਾ ਬਹੁਤ ਛੋਟੀ ਉਮਰ ਵਿੱਚ ਐਕਟਿੰਗ ਦੀ ਦੁਨੀਆਂ ਵਿੱਚ ਕਦਮ ਰੱਖ ਲਿਆ ਸੀ। ਆਪਣੇ ਕਰੀਅਰ ਦੇ ਦੌਰਾਨ ਸ਼੍ਰੀਦੇਵੀ ਨੇ ਸਦਮਾ, ਨਗੀਨਾ, ਚਾਨਨੀ, ਇੰਗਲਿਸ਼ ਇੰਗਲਿਸ਼, ਮਿਸਟਰ ਇੰਡੀਆ ਜਾਂ ਜੁਦਾਈ ਚਾਲਬਾਜ਼ ਵਰਗੀਆਂ ਕਈ ਯਾਦਗਾਰ ਫਿਲਮਾਂ ਕੀਤੀਆਂ ਜਿਨ੍ਹਾਂ ਤੋਂ ਉਨ੍ਹਾਂ ਨੂੰ ਵੱਖਰੀ ਪਹਿਚਾਣ ਮਿਲੀ। ਤਾਂ ਮੈਂ ਸੋਚਿਆ ਕਿ ਅੱਜ ਸ਼੍ਰੀਦੇਵੀ ਦੀਆਂ ਕੁਝ ਫਿਲਮਾਂ ਬਾਰੇ ਗੱਲ ਕਰੀਏ, ਪਰ ਉਨ੍ਹਾਂ ਫਿਲਮਾਂ ਬਾਰੇ ਨਹੀਂ ਜਿਨ੍ਹਾਂ ਦੇ ਕਰਕੇ ਉਹ ਫੇਮਸ ਹੋਈ, ਕਿਉਂਕਿ ਉਹ ਫਿਲਮਾਂ ਤਾਂ ਸਭ ਨੂੰ ਪਤਾ ਹੀ ਹੈਗੀਆਂ ਨੇ, ਜ਼ੁਬਾਨ ਤੇ ਰਹਿੰਦੀਆਂ ਨੇ ਨਾ, ਜਿਵੇਂ ਮਿਸਟਰ ਇੰਡੀਆ ਹੋ ਗਈ, ਚਾਲਬਾਜ਼ ਹੋ ਗਈ, ਇਹਨਾਂ ਨੂੰ ਕਿਵੇਂ ਭੁੱਲ ਸਕਦਾ ਕੋਈ। ਹਾਂ, ਉਨ੍ਹਾਂ ਫਿਲਮਾਂ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਸ਼੍ਰੀਦੇਵੀ ਨੇ ਰਿਜੈਕਟ ਕਰ ਦਿੱਤਾ ਸੀਗਾ। ਦੱਸ ਦਿਓ, ਤੁਸੀਂ ਹੈਰਾਨ ਰਹਿ ਜਾਓਗੇ ਜੇ ਤੁਸੀਂ ਉਹਨਾਂ ਫਿਲਮਾਂ ਬਾਰੇ ਜਾਣੋਗੇ ਤਾਂ। ਕਰਦੀਆਂ ਤੁਹਾਨੂੰ ਹੈਰਾਨ, ਪਰ ਪਹਿਲਾਂ ਸੁਣੋ ਇਹ ਗੀਤ।

ਅਨੂ ਜੀ ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬ੍ਰਸਵਾਨੀ ਵੰਸਨ ਵਾਰਿਆਮ ਤੇ ਚਾਰ ਛੇ ਸੰਦੇਸ਼ ਅਲਗ ਦੇ ਨਾਲ ਅਸੀਂ ਬਣੇ ਹੋਏ ਇਸ ਲਿਸਟ ਦੇ ਵਿੱਚ ਸਭ ਤੋਂ ਪਹਿਲਾ ਨਾਮ ਕਿਹੜਾ ਆਉਂਦਾ ਹੈਗਾ? ਕਿਹੜੀ ਲਿਸਟ? ਉਹੀ ਲਿਸਟ ਕਿ ਸ਼੍ਰੀਦੇਵੀ ਨੇ ਕਿਹੜੀਆਂ ਕਿਹੜੀਆਂ ਫਿਲਮਾਂ ਰਿਜੈਕਟ ਕੀਤੀਆਂ ਨੇ ਤਾਂ ਉਹ ਲਿਸਟ ਦੱਸ ਰਹੀ ਹਾਂ ਮੈਂ। ਤਾਂ ਇਸ ਰਿਪੋਰਟਸ ਦੇ ਵਿੱਚ ਇਸ ਲਿਸਟ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਬਾਹੂਬਲੀ ਆਉਂਦਾ। ਰਿਪੋਰਟਸ ਮੇਰੇ ਮੂੰਹ ਚੋਂ ਤਾਂ ਨਿਕਲਿਆ ਕਿਉਂਕਿ ਰਿਪੋਰਟਸ ਦੇ ਆਧਾਰ ਤੇ ਤਾਂ ਸਾਰੀ ਗੱਲ ਕਰਨੀ ਹੈਗੀ ਆ। ਤਾਂ ਦੇਖੋ ਮੀਡੀਆ ਰਿਪੋਰਟਸ ਦੀ ਜੇ ਮੰਨੀਏ, ਬਹੁਤ ਸਾਰੇ ਲੋਕ ਵੈਸੇ ਮੀਡੀਆ ਦੀਆਂ ਗੱਲਾਂ ਨੂੰ ਸੱਚ ਨਹੀਂ ਮੰਨਦੇ, ਪਰ ਬਹੁਤ ਸਾਰੀਆਂ ਉੱਦਾਂ ਹੀ ਨਹੀਂ ਕਰਦੇ ਹੁੰਦੇ, ਸੱਚ ਹੁੰਦੀਆਂ ਨੇ। ਤਾਂ ਦੇਖੋ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਸ਼੍ਰੀਦੇਵੀ ਨੂੰ ਫਿਲਮ ਬਾਹੂਬਲੀ ਵਿੱਚ ਸ਼ਿਵਗਾਮਿਨੀ ਦਾ ਰੋਲ ਆਫਰ ਹੋਇਆ ਸੀ। ਸ਼ਿਵਗਾਮਿਨੀ ਦਾ ਰੋਲ ਤਾਂ ਸਭ ਨੂੰ ਯਾਦ ਆ ਨਾ, ਬਾਹੂਬਲੀ ਦੇ ਵਿੱਚ ਮੋਸਟ ਇੰਪੋਰਟੈਂਟ ਰੋਲ, ਬਾਹੂਬਲੀ ਦੀ ਮਾਂ ਦਾ ਰੋਲ। ਪਰ ਉਹਨਾਂ ਨੇ ਇਸ ਨੂੰ ਮਨਾ ਕਰ ਦਿੱਤਾ ਸੀ ਤੇ ਇਹ ਕਿਰਦਾਰ ਰਾਮਿਆ ਕ੍ਰਿਸ਼ਨਨ ਦੀ ਝੋਲੀ ਵਿੱਚ ਪਿਆ ਸੀਗਾ। ਹੈ ਨਾ, ਬਹੁਤ ਹੀ ਸਟਰੋਂਗ ਤੇ ਬਹੁਤ ਹੀ ਸੋਹਣਾ, ਤੇ ਹੈਰਾਨੀ ਹੁੰਦੀ ਹੈ ਨਾ ਕਿ ਸ਼੍ਰੀਦੇਵੀ ਨੇ ਕਿਵੇਂ ਮਨਾ ਕਰਤਾ ਸੀ ਇਸ ਰੋਲ ਦੇ ਲਈ।

ਜੀ ਤੇ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰ ਵਾਰ ਹੈ ਤੇ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਮਿਤਾਭ ਬੱਚਨ ਦੇ ਨਾਲ ਸ਼੍ਰੀਦੇਵੀ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ। ਦੇਖੋ ਸਵਾਲ ਤੁਹਾਡੇ ਲਈ ਫਿਰ ਮੈਂ ਇਹੀ ਛੱਡ ਦਿੰਦੀ ਹਾਂ ਕਿ ਤੁਸੀਂ ਦੱਸੋ ਕਿ ਅਮਿਤਾਭ ਬੱਚਨ ਦੇ ਨਾਲ ਕਿਹੜੀਆਂ ਕਿਹੜੀਆਂ ਫਿਲਮਾਂ ਹੈਗੀਆਂ ਨੇ ਜਿਹੜੀਆਂ ਉਹ ਸ਼੍ਰੀਦੇਵੀ ਨੇ ਕੀਤੀਆਂ ਜਾਂ ਕਿਹੜੀ ਸਭ ਤੋਂ ਜ਼ਿਆਦਾ ਹਿੱਟ ਰਹੀ ਹੈ, ਦੱਸੋ ਦੱਸੋ ਤੁਸੀਂ ਜਵਾਬ ਦਿਓ। ਰੇਡੀ ਬਰਸੋਨੀ ਵੰਸਰ ਵਾਰ ਹੈ ਸਾਡਾ ਫੇਸਬੁੱਕ ਪੇਜ ਹੈ ਬਰਸੋਨੀ ਬਰਸੋਨੀ ਡੋਟ ਕੋਮ ਸਾਡੀ ਈਮੇਲ ਆਈ ਡੀ ਹੈ, ਕੋਈ ਵੀ ਜ਼ਰੀਆ ਅਪਣਾ ਕੇ ਜਵਾਬ ਦਿਓ। ਤੇ ਮੈਂ ਹੁਣ ਇਸ ਨਾਲ ਜੁੜੀ ਹੋਈ ਅਗਲੀ ਫਿਲਮ ਦਾ ਨਾਮ ਦੱਸ ਦਿੰਦੀ ਹਾਂ ਜਿਹੜੀ ਸ਼੍ਰੀਦੇਵੀ ਨੇ ਰਿਜੈਕਟ ਕੀਤੀ ਤਾਂ ਉਹ ਫਿਲਮ ਸੀ ਮੁਹੱਬਤੇ। ਜੀ ਹਾਂ, ਮੇਕਰਸ ਇਸ ਮੂਵੀ ਵਿੱਚ ਅਮਿਤਾਭ ਬੱਚਨ ਦੇ ਆਪੋਜ਼ਿਟ ਸ਼੍ਰੀਦੇਵੀ ਨੂੰ ਲੈਣਾ ਚਾਹੁੰਦੇ ਸੀ ਪਰ ਉਹਨਾਂ ਨੇ ਉਸਨੂੰ ਕਰਨ ਤੋਂ ਮਨਾ ਕਰ ਦਿੱਤਾ ਸੀ। ਇਸ ਫਿਲਮ ਨੂੰ ਵੀ ਕਰਦੀ ਸੀ ਕੋਰੀਨਾ, ਬਾਅਦ ਵਿੱਚ ਕਿਰਦਾਰ ਹੀ ਫਿਲਮ ਤੋਂ ਹਟਾ ਦਿੱਤਾ ਗਿਆ, ਕਿਸੇ ਨੇ ਰੋਲ ਕੀਤਾ ਹੀ ਨਹੀਂ।

ਜੀ ਵੈਲਕਮ ਬੈਕ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਰਸਾਨੇ ਵੰਸਰ ਵਾਨ ਐਮ ਤੇ ਜੀ ਆਰਚੇ ਸੰਦੇਸ਼ ਸ਼ੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਇੱਕ ਫਿਲਮ ਸੀ ਜਿਸਨੇ ਕਾਜੋਲ ਨੂੰ ਬਹੁਤ ਵੱਡਾ ਸਟਾਰ ਬਣਾ ਦਿੱਤਾ। ਸ਼ਾਹਰੁਖ ਖਾਨ ਤਾਂ ਪਹਿਲਾਂ ਹੀ ਸਟਾਰ ਸੀਗੇ ਤੇ ਇਹਨਾਂ ਦੀ ਜੋੜੀ ਨੂੰ ਇਸ ਫਿਲਮ ਤੋਂ ਬਾਅਦ ਕੁਛ ਜ਼ਿਆਦਾ ਹੀ ਪਹਿਚਾਣ ਮਿਲੀ ਸੀ। ਫਿਲਮ ਦਾ ਨਾਮ ਹੈ ਜੀ, ਉਸ ਵਿੱਚ ਸ਼ਿਲਪਾ ਸ਼ੈੱਟ ਵੀ ਸੀ। ਆ ਗਈ ਨਾ ਯਾਰ, ਬਿਲਕੁਲ ਸਹੀ ਪਹਿਚਾਣ ਹੈ। ਫਿਲਮ ਦਾ ਨਾਮ ਹੈ ਜੀ ਬਾਜ਼ੀਗਰ। ਤਾਂ ਇਸ ਫਿਲਮ ਨੂੰ ਵੀ ਸ਼੍ਰੀਦੇਵੀ ਨੇ ਕਰਤੀ ਸੀ ਕੋਰੀ। ਨਾ, ਇਸ ਫਿਲਮ ਵਿੱਚ ਸ਼੍ਰੀਦੇਵੀ ਨੂੰ ਡਬਲ ਰੋਲ ਆਫਰ ਹੋਇਆ ਸੀ ਪਰ ਐਕਟਰੈਸ ਨੇ ਮਨਾ ਕਰ ਦਿੱਤਾ। ਫਿਰ ਜਦੋਂ ਉਹਨਾਂ ਨੇ ਮਨਾ ਕਰ ਦਿੱਤਾ ਨਾ, ਤਾਂ ਬਾਅਦ ਵਿੱਚ ਮੇਕਰਸ ਨੇ ਫਿਲਮ ਦੀ ਕਹਾਣੀ ਵਿੱਚ ਬਦਲਾਅ ਵੀ ਲਿਆ ਤੇ ਦੇਖੋ। ਪਰ ਇਹ ਚੀਜ਼ ਤੁਸੀਂ ਸਮਝੋ ਕਿ ਸ਼੍ਰੀਦੇਵੀ ਦੀ ਕਿੱਡੀ ਤਕੜੀ ਇੰਪੋਰਟੈਂਸ ਸੀ ਨਾ, ਕਿ ਜਿਹੜੀ ਫਿਲਮ ਨੂੰ ਕਈਆਂ ਨੂੰ ਮਨਾ ਕਰਦੀ ਸੀ ਤਾਂ ਉਸਦੇ ਵਿੱਚੋਂ ਕਿਰਦਾਰ ਹੀ ਹਟਾ ਦਿੱਤਾ ਜਾਂਦਾ ਸੀ ਬਾਜ਼ੀਗਰ ਦੇ ਵਿੱਚੋਂ, ਮੁਹੱਬਤ ਦੇ ਵਿੱਚੋਂ। ਅੱਗੇ ਵੀ ਮੈਂ ਦੱਸਦੀ ਹਾਂ ਇਸ ਬਾਰੇ, ਸਬਰ ਰੱਖੋ।

ਮਿਕਸਿੰਗ ਇਨ ਦ ਹਾਊਸ। ਹਾਂਜੀ, ਵੇਲਾ ਤਾਂ ਹੋ ਚੁੱਕਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਤੁਹਾਨੂੰ ਟਾਟਾ ਬਾਏ ਬਾਏ ਕਹਿਣ ਦਾ। ਪਰ ਦੇਖੋ, ਹੁਣ ਲਾਸਟ ਬਟ ਨੋਟ ਲੀਸਟ ਇੱਕ ਫਿਲਮ ਤੁਹਾਨੂੰ ਦੱਸਣੀ ਹੈਗੀ ਹੈ, ਜਿਹੜੀ ਸ਼੍ਰੀਦੇਵੀ ਨੇ ਰਿਜੈਕਟ ਕੀਤੀ ਸੀ। ਤੇ ਉਸ ਫਿਲਮ ਜੀ ਬਹੁਤ ਹੀ ਖੂਬਸੂਰਤ ਜੀ ਫਿਲਮ ਬੇਟਾ। ਜੀ ਹਾਂ, ਇਸ ਮੂਵੀ ਦੇ ਲਈ ਮੇਕਰਸ ਦੀ ਪਹਿਲੀ ਪਸੰਦ ਸ਼੍ਰੀਦੇਵੀ ਸੀ। ਸ਼੍ਰੀਦੇਵੀ ਨੇ ਜਦੋਂ ਮਨਾ ਕਰਤਾ ਸੀ ਨਾ, ਤਾਂ ਬਾਅਦ ਦੇ ਵਿੱਚ ਇਸ ਫਿਲਮ ਦੇ ਵਿੱਚ ਮਾਧੁਰੀ ਦੀਕਸ਼ਿਤ ਨੂੰ ਕਾਸਟ ਕੀਤਾ ਗਿਆ ਸੀ ਤੇ ਉਹਨਾਂ ਦੇ ਹਿੱਸੇ ਚਲੇ ਗਏ। ਤੇ ਉਹਨਾਂ ਦੀ ਜੋੜੀ ਅਨਿਲ ਕਪੂਰ ਦੇ ਨਾਲ ਹਿੱਟ ਵੀ ਸਾਬਿਤ ਹੋਈ, ਕਿਉਂਕਿ ਇਸ ਤੋਂ ਪਹਿਲਾਂ ਤੱਕ ਤਾਂ ਅਨਿਲ ਕਪੂਰ ਦੇ ਨਾਲ ਜੋੜੀ ਹੈਗੀ ਹੈ ਜਿਹੜੀ, ਉਹ ਸ਼੍ਰੀਦੇਵੀ ਦੀ ਕਾਫੀ ਜ਼ਿਆਦਾ ਪਸੰਦ ਕੀਤੀ ਜਾਂਦੀ ਸੀਗੀ। ਤੇ ਦੇਖੋ, ਇਹ ਸਾਰੀਆਂ ਫਿਲਮਾਂ ਹੈਗੀਆਂ ਨੇ ਜਿਹੜੀਆਂ ਸ਼੍ਰੀਦੇਵੀ ਨੇ ਰਿਜੈਕਟ ਕਰਤੀਆਂ। ਹੁਣ ਤੁਸੀਂ ਇੰਝ ਕਰੋ ਕਿ ਦੱਸੋ ਕਿ ਕਿਹੜੀ ਫਿਲਮ ਤੁਸੀਂ ਚਾਹੁੰਦੇ ਹੋ, ਜਾਂ ਤੁਹਾਨੂੰ ਲੱਗਦਾ ਹੈ ਕਿ ਕਾਸ਼ ਇਹ ਫਿਲਮ ਦੇ ਵਿੱਚ ਸ਼੍ਰੀਦੇਵੀ ਨੂੰ ਕਾਸਟ ਕੀਤਾ ਜਾਂਦਾ ਤਾਂ ਇਹ ਫਿਲਮ ਬਹੁਤ ਜ਼ਿਆਦਾ ਸੋਹਣੀ ਹੋਣੀ ਸੀ, ਹੈ ਨਾ? ਦੱਸੋ ਦੱਸੋ ਫਟਾਫਟ ਦੇ ਨਾਲ। ਰੇਡੀਓ ਬਿਰਸੋਨੀ ਵੱਲ ਸਾਨੂੰ ਆਉਣੇ, ਸਾਡਾ ਫੇਸਬੁੱਕ ਪੇਜ ਹੈ ਜਿਤ ਬਿਰਸੋਨੀ @bisoni.com, ਸਾਡੀ ਈਮੇਲ ਆਈ ਡੀ ਹੈ ਜ਼ਰੀਏ ਜਿਹੜਾ ਵੀ ਅਪਣਾਉਣਾ ਹੈ ਉਹ ਅਪਣਾਓ, ਸਾਡੇ ਨਾਲ ਗੱਲਾਂ ਬਾਤਾਂ ਜ਼ਰੂਰ ਕਰਦੇ ਰਿਹਾ ਕਰੋ, ਇਹਨਾਂ ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰੋ। ਬਾਕੀ ਮੈਂ ਤਾਂ ਇਹੀ ਕਹਿਣਾ ਹੈ ਜੀ ਕਿ ਆਪਣਾ ਬਹੁਤ ਬਹੁਤ ਖਿਆਲ ਰੱਖੋ, ਕੱਲ੍ਹ ਮਿਲਦੇ ਹਾਂ, ਕਰਦੇ ਮੁਲਾਕਾਤ, ਸਤਿ ਸ਼੍ਰੀ ਅਕਾਲ।

0: ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਮੈਂ ਚਾਹਤੀ ਹੂੰ ਇਸ ਬਾਰ ਫੰਕਸ਼ਨ ਮੇਂ ਬੈਸਟ ਜੁਲਰੀ ਮੈਂ ਹੀ ਪਹਿਨੂੰ, ਪਰ ਕਹਾਂ ਸੇ ਖਰੀਦੂੰ ਪਤਾ ਹੀ ਨਹੀਂ। I am so confused.
2: अरे इसमें कंफ्यूजन क्या? प्रिंस ज्वेलर्स ब्रिस्बेन क्वींसलैंड में, जो गोल्ड और डायमंड ज्वेलरी के स्पेशलिस्ट हैं। दे आर इन बिजनेस सिंस 1992। यहाँ अवेलेबल हैं डायमंड नेकलेसेस, बैंगल्स, रिंग्स, इयररिंग्स, गोल्ड एंड सिल्वर कॉइन्स। साथ ही ज्वेलरी और वॉच रिपेयर भी होती है।
1: Wow, तो मेरी प्रॉब्लम सॉल्व, पर एड्रेस?
2: एट शॉप 9B, सनी बैंक हिल्स शॉपिंग टाउन, कॉर्नर ऑफ कर्लम एंड 661 क्रॉम्पटन रोड, सनी बैंक हिल्स, क्वींसलैंड 4109। फॉर ऑल योर ज्वेलरी नीड्स, कॉन्टैक्ट 3273-7365, दैट्स 3273-7365, और ईमेल princejewelers@bigpond.com। फैमिली बिजनेस बिल्ट ऑन ट्रस्ट।
3: इट हैपन, सुन रहे हैं आप रेडियो प्रसवानी 1701 AM पर, और अभी हम आ गए हैं हमारे 3 बैक टू बैक ट्रैक्स की कड़ी में। जी हाँ, गानों की हैट्रिक। गानों की हैट्रिक का ये पहला ट्रैक है आपके लिए, सुनिए इसे और सुनते रहिए इट हैपन सताक्षी के साथ।